0: ਪੈਟਰੋਲ ਤੇ ਪਵਾਏ ਨੀ। ਕੋਈ ਗੱਲ ਨੀ, ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ।
1: ਬੀਟ